0: ਮਿਹਰ ਦੇ ਸੋ ਨਿਮਾਲਾ ਵਗੂ ਤੇ ਜੇ ਨੇ ਕਮ ਨਿਮਾਲ ਗ ਕੁਰਾਂ ਗੰਗ ਬੈਵਰ ਕਾ ਦੇ ਸਵਾਗ ਦਾ ਕਾਨ ਅਸਲਾਮ ਅਲੈਕੁਮ ਕੋ ਬਾ ਨਿਉ ਮਹਾਲ ਕੀ ਨੇ
1: ਆਹ ਨਗਲੇ ਨਾ
0: ਆਦੇ ਵੈਸ ਸਮਾਏ ਹੈ ਹਾਂ ਤਾਂ ਦੇਰੇ ਦੋ ਰੰਗਲੋ ਨੂੰ ਆਤੀ ਵੈਸ ਰੰਗਲ ਵਾਣੇ ਕਮ ਬਲਮਾ ਹਿੰਗਾ ਦੋ ਦੇ ਰਾਤ ਕੁਰੇ ਵਿਆ ਆਵਾ ਸ਼ਿਫਾ ਕੇ ਦੇ ਨੀ ਗੇ ਜੁਨਾ ਮੇ ਨਿਉ ਮਾ ਕੀ ਕੋਲਨ ਤੀ
1: ਮੇ ਮੇ ਬਲਿਆ ਦਾ ਨੀ ਰਾਜ ਮੇ ਚੁ
0: ਨਹੰਦਾ ਕੰਬੇ ਮੋਲਵਾਨੀ ರಾಜ್ಯ
1: ಇದು
0: ನಮಾದು ಕುರುಂಗ ಬೆತ್ತ ನಮಗೆ ಮಿಸ್ ನಮಾದು ಕುರುಂಗಣ್ಣ ಅದೋ ನಿಮ್ಮ ಮಿಹಾರ್ ಹಿಂಗಲ್ಲವ ಹಾಸ್ಯ ಕುರ ಮಾದೋ ಈ ದುಂಬಾರಿ ಕು ನಿಮ್ಮ ಅದೇ ಮಾದವಾಯನ್ ಬದ್ದಲು ವ್ಯಸ್ ವಾಣಿದೋ ಕೊಂಬೆಕ್ಕಲ್ಲವ ಹಾಸ್ಯ ಕೊಲ್ಲಾನೆ ಈದ ಕಂಗೆ ಇದು ಬಾರಿ ಕೊರಿಯಾ ಬೆಫ್ರೆನ್ಸ್.

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਿਬ ਨਮਾਜ਼ ਦੇ ਵਕਤ।
1: ਅੱਲਾਹੁ ਅਕਬਰ ਅੱਲਾਹ